Rame, rame! ਕਟਿਨ ਗੋਂਗੜਾ ਕੀ ਹੁੰਦਿਆ ਕੀ ਰਾਮ ਲਾ ਵੀ ਜਤਰ ਲਈ ਹੁੰਦਿਆ ਕੀ ਕਟਿਨ ਗੋਂਗੜਾ ਕੀ ਹੁੰਦਿਆ ਕੀ